0: ازيكم بقى ادانو هي نتيجه مورنينج
1: عادي
0: جنيه كمان جت
1: والله بدقين قولني كده
0: بدقين قولني كون شيء قولني كمان جت مهم بتشوتي دندن بدن نفس مهم جت كم كم متا بدن نور بالو تشي جت ميكالا والله
1: مير دي بره بانو نردت بودين رنش
0: کو بدا والله شو ده تا کو سرغ فالو شك وجادن والله اونان كن هنو مهم دي ولا شك ده ਵਾ ਉਨਾਣੇ ਦੇ ਵਰਬ ਬੜੇ ਤੇ ਰੱਤਾਂ ਹੁਣਾਣੇ ਦਿੱਤਾ ਇਹ ਕਾਦਰ ਦਾ ਸ਼ੋਕ ਕਰਨਾ ਹੈ ਮੁੰਡੇ
1: ਤੇ ਕੁਰੀ ਜਮਾਰ ਗਬੀ ਕਾ ਵਾਕਤ ਗਬੂਲ ਕਰ ਵੇਦਾ ਕਮ ਕੁ ਬਿਹਾਰ ਕ ਗਬੂਲ ਨ ਕਰ
0: ਕਮੇ ਸਿੰਘ ਤਾ ਅਲੋ ਮੈਂ ਗੇ ਫਾਸ਼ਾ ਬੇਰੋ ਇੰਗੇ ਤਾ ਵਾਰਾ ਹਿ ਗੈਨ ਲਵੇ ਅਲੋ ਮੈਂ ਲਵੇ ਫੋ ਮੇ ਮਾਲੋ ਧੰਨਵਾਦ ਆ ਫਿੰਗੇ ਤਾ ਨੋ ਸਤਕ ਬਲਾ ਆਂਤ ਪੇ ਫੋਨ ਨੋਟ ਕਰੋਂ ਫਸੇ ਹੈ ਕ ਮਾਲੋ ਕਿ ਛੁੱਟੀ ਦਾਰ ਸਮਾਲ ਕੰ ਦੇਂਜੇ ਕੰ ਤੇ ਕੋ ਬੈ ਹੀ ਇੰਗੇ ਤਾ ਗੁਲੋ ਮੁਗੇ ਦੇ ਅਲੋ ਮੈਂ ਤੇ ਕੁੜੇ ਕੋ ਤੇ ਤੇ ਫੋਨ ਨਾ ਗੁਲਾ ਦਾ ਫਸ਼ਾ ਨ ਦਿੱਤਾ
1: ਆ ਤੇ ਅਲਗ ਮੈਂ ਮਿਵਗਤ ਕੋ ਲੋ ਕਰੇ ਤੇਰੇ ਗੰ ਬੀ ਧੰਨਵਾਦ ਨੀ ਬ੍ਰੇਕਿੰਗ ਨੇ ਕਮ ਗਵਾਣਾ ਕੁੱਲੀ ਖਬਰ ਦਿੱਤੋ ਆ ਇੱਕ ਕਮ ਗਵਾਣਾ ਮੈਂ ਵਾਹਕ ਤੇ ਦੇ ਸਮਾ ਕੰ ਦੇਂਜੇ ਮੋਹਿ ਮੁਕੰ ਕਮ ਗੇ ਵਾਹਕ ਤੇ ਗੇ ਬੋਹਰੀ ਕੁੱਲੀ ਖਬਰ ਨੀ ਤੇ ਸ਼ਾਕਿਰ ਨੇ
0: ਦਿੱਤਾ ਆ ਅਲੋ ਮੈਂ ਕਫਾਹਾ ਕਰੇ ਕੰਨੇ ਗੇ ਤੇ ਗੋ ਤੱਕ ਕੋ ਮਹਿੰ ਮਿਵਤ ਧੰਨਵਾਦ ਹਮ ਵਰਮ ਮੁਹਿੰਮ ਮੇ ਕਿਆ ਧੰਨਵਾਦ ਆਣ ਕਾ ਖਬਰ ਨੀ ਗੇ ਤੋ ਹੇ ਮਲੋਨ ਮੇ ਐਬੇ ਕੋ ਕੋਲਾ ਫਾ ਦੇਂ ਹੋਰ ਬੈ ਤਾ ਕਾਇ ਕੇ ਕੋਰੀ ਦਾਣੇ ਦਿੱਤਾ
1: ਚੁੱਟੀ ਅਦਾਰ ਸਮਾ ਕੰ ਦੇਂਜੇ ਕੰਦ ਤੋ ਗੇ ਵਾਹਕ ਤੇ ਮੇ ਦਲਗਣ ਮੇ ਦੱਕ ਮੁੰ ਦਾਣੀ ਕੁਲਵਾਣੀ ਤਿਨੇ ਤਿਨੇ ਹਤਰੇ ਸੁਮਿੰਗ ਹੈ ਸੁਮਿੰਗ ਹੈ ਮੇ ਨੰਬਰ ਅਲਗਣ ਮੇ ਦੇਂ ਕੋਮ ਮੇ ਦੋਹਾ ਕੋ ਸੇਬਾ ਮੁਹਿੰਮ ਵਾਹਕ ਤੇ ਦੰਨਵਾਲ ਹਿਕ ਮੇ ਤੇਰੀ ਬਸਤਾ ਨੁਣਮ ਹਿਕ ਮੇ ਤੇਰੀ ਬੁਣੁਨ ਤੇ ਗੇ ਬਤੀ ਬੇਫਨਾ ਹਮੇ ਕੇ ਨਿਸ ਤੇਂ ਦੇਤੋ
2: ਹੈ ਕੋ ਮਤਰ ਗੇ ਬਸ